0: جی السلام علیکم پاکستان اینڈ السلام علیکم لاہور. ڈی پاکستان ایف ایم 101 کے لاہور اسٹوڈیو سے میں ہوں فرحان خان آپ سب کے ساتھ. اور آج کا جو ایک خاص دن ہے, آپ سب جانتے ہیں پاکستان بھر میں, دنیا بھر میں, بلکہ جہاں جہاں پاکستانی بستے ہیں, یوم اقلیتی کے حوالے سے آج سیلیبریشن کی جا رہی ہے. اور ایک بڑا اہم دن ہے اور بڑا خاص دن ہے. اور اس دن کی مناسبت سے آج ہمارے اسٹوڈیو میں ہمارے ساتھ ہماری اقلیتی برادری سے ہمارے بہت پیارے دوست, بڑے شاندار سنگر ہیں, بڑی پیاری پرسنالٹی ہیں, اور سکھ کمیونٹی کو پاکستان کی طرف سے پوری دنیا میں ریپرزینٹ کر رہے ہیں, بلکہ یہ کہہ سکتے ہیں کہ پوری دنیا میں اس ٹائم یہ اپنے کانسرٹس کرتے ہیں, شو کرتے ہیں, اور ریپرزینٹ پاکستان کو کیا جاتا ہے. اور ایک یہ پازیٹیو چہرہ ہے پاکستان کا, ایک پاکستان کی خوبصورت شناخت جو کہ پاکستان میں جو اقلیتی بستے ہیں ان کے ساتھ پاکستانیوں کا جو ایک رویہ ہے, پاکستانیوں کا جو ایک سلوک ہے, پاکستانی گورنمنٹ کی طرف سے جو ان کو فیسیلیٹیٹ کیا جاتا ہے, اور پاکستانی عوام کی طرف سے جو ان کو محبتیں ملتی ہیں, اور پاکستان میں رہتے ہوئے ایز اے اقلیتی, ایز اے سکھ کمیونٹی, ایز اے سردار کمیونٹی, ان کو کیسے ٹریٹ کیا جاتا ہے, آج ہم ان کی زبانی جاننے کی کوشش کریں گے. میں بڑھوں گا اپنے آج مہمان کی جانب. ہمارے ساتھ ہیں جناب دا ون اینڈ اونلی ہیپی سنگھ. ہیپی سنگھ جی, ست سری اکال.
1: ست سری اکال جی, السلام علیکم, تھینک یو.
0: کی حال ہے؟
1: میں بالکل ٹھیک جی, بالکل ودیا.
0: بڑی مہربانی جناب, اج تسی ساڈے نال ساڈے اسٹوڈیو تے موجود ہو, اور اج خاص طور تے اج دے دن دی مناسبت دے حوالے نال تسی اج تشریف فرماؤ. پہلاں تے اگین بڑی مہربانی, مینوں اے دسو جناب, تسی ایتھے ننکانا صاحب تو, اور ایز اے سکھ کمیونٹی, سردار کمیونٹی تسی ریپرزینٹ کر رہے ہو پاکستان نو پوری دنیا دے اندر, کیسا لگدا ہے تانوں ایز اے پاکستانی اور ایز اے کمیونٹی, سکھ کمیونٹی پاکستانیاں دا کی تہاڈے نال ایک
1: ٹریٹمنٹ ہوندا ہے؟ میں اس پروگرام چ دوسری بار آیا
0: سر,
1: تے لاسٹ بار وی تہاڈے نال.
0: جی جی جی جی,
1: تے میرا لگ بھگ ہر پلیٹ فارم تے یہی گل ہوندی ہے کہ اگر تسی پگ دی شان ویکھنی آ, کہ پگ دی کیہو جیا شان آ دنیا دے وچ, کنا کو پروٹوکول ملتا, تو تسی کدی پگ بن کے پاکستان آؤ.
0: اچھا,
1: جو تسی پگ بن کے پاکستان چ کتے بھی گھومو گے, کسی بھی علاقے, کسی بھی دیہات چ جاؤ گے, تے تسی پھر دیکھنا کہ کنا پروٹوکول ملتا ہے تانوں, کنا پیار ملتا ہے, تے کنی اودی ریسپیکٹ, اودی شان جڑی ہے او بڑھ جاندی ہے. تے دوسری گل جڑی میں ہر جگہ تے کردا کہ جدو تسی پگ بن لیندے ہو نا, اور تسی پاکستان دے وچ کتے گھومدے ہو, ایتھے لاہور دے وچ ہی.
0: جی جی جی,
1: تے میرے نال اکثر ایدا ہوندا ہے کہ میں کسے ٹابے تے, سٹوڈیو تے, کیفے تے, کتے بھی جانا, تے لوگ بڑے خوش ہو جاندے نے, انہاں سردار جی آئے نے,
0: ڈسکاؤنٹ بھی مل جاندا تانوں.
1: ڈسکاؤنٹ میں تانوں کہانی سنانا ہے, جدوں میں اوتھے کچھ کھانا کچھ آرڈر کردا تے میں کہندا پاجی نہیں تسی رہن دیو,
0: اچھا
1: ساری دیہڑی کمانے آ تسی رہن دیو.
0: واہ واہ واہ.
1: تے اے ساریاں چیزاں, اے سارا کچھ, اے سارا پروٹوکول صرف مینوں میری پگ دی وجہ تو ملدا ہے. جڑے میں لوگ پیار کرتے ہیں وہ یہ پگ دی شان ہے, تے اے لوگ اس طرح سان رکھتے ہیں جس طرح کوئی مہمان کسی دے گھر جاندا ہے, تے او دی خاطرداری ہوندی ہے, عزت ہوندی ہے, اسی طرح سانو پیار.
0: اچھا, اج نا ساڈے نال بچے بھی بیٹھے نے, انٹرنز نے ڈفرنٹ یونیورسٹیز کالجز دے, اور اے تہاڈی گل سنن دے بعد سارے کہن گے پاجی نال جائیے اسی کسی ٹابے تے, کسی ہوٹل تے جائیے تے ڈسکاؤنٹ, بلکہ فری سانو آفر مل جاندی ہے.
1: نہیں پتہ تسی میرے نال ٹریول کیتا ہے, تانوں اس چیز دا زیادہ پتہ ہے.
0: ایگزیکٹلی جی, مینوں
1: ایکسپیرینس ہے اس چیز دا, میں کس طرح رہیا ساڈا او ٹریول.
0: میں چشمدید گواہ ہاں اس گل دا کہ پچھلے سال انہاں دنوں دے اندر ہی میں تے ہیپی جڑے سن اسی دبئی سان ایک ایونٹ دے اتے, اینڈ میں اپنے سننے والوں نوں دسدا چلاں کہ آلموسٹ 1.25 لاکھ بندے دا ایونٹ سی.
1: بالکل جی,
0: تے میں ہیپی دی جدوں انٹری کرانی سی, یو وونٹ بلیو یو گائز, تسی جنے وی ایتھے تشریف فرماؤ اس تو علاوہ جڑے ساڈے سنن والے نے, میرے اندر اینی ایکسائٹمنٹ سی کہ میں ایک پاکستانی سکھ کمیونٹی دے بندے نوں سٹیج تے بلان جا رہا ہاں, اینڈ بڑی تھرل میرے اندر سی. یو وونٹ بلیو کہ جدوں میں ہیپی نو انٹری کرائی ہے, مجمع ایسا انہوں نے 5 منٹ ادھر سے کلیپ کیتا, اتنا کلیپ کیتا, اور میں دیکھ کے حیران ہویا کہ یار ਯਾਨੀ ਕਿ ਪਾਕਿਸਤਾਨੀ ਪਾਕਿਸਤਾਨ ਤੋਂ ਬਾਹਰ ਵੀ ਜੀ ਅਕਲੀਤੀ ਸਾਡੀ ਬਰਾਦਰੀ ਉਹਨਾਂ ਦਾ ਕਿੰਨਾ ਰਿਕਾਰਡ ਕਰਦੇ ਨੇ, ਕਿੰਨੀ ਇੱਜ਼ਤ ਕਰਦੇ ਨੇ, ਦੈਟ ਵਾਸ ਮਾਰਵਲਸ, ਮਤਲਬ ਐਕਸੀਲੈਂਟ ਲੋਕਾਂ ਦਾ ਰਿਸਪੋਂਸ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਪਾਕਿਸਤਾਨ ਦੇ ਅੰਦਰ ਤੇ ਤੁਹਾਨੂੰ ਇੱਜ਼ਤ ਮਿਲਦੀ ਹੈ। ਅੱਛਾ, ਇਹ ਜਿਹੜੀ ਇੱਜ਼ਤ ਹੈ, ਇਹ ਜ਼ਾਹਰੀ ਗੱਲ ਹੈ ਇਸ ਵਤਨ ਦੀ ਵਜ੍ਹਾ ਕਰਕੇ ਹੈ, ਪਾਕਿਸਤਾਨ ਦੀ ਵਜ੍ਹਾ, ਪਾਕਿਸਤਾਨੀਆਂ ਦੀ ਵਜ੍ਹਾ ਕਰਕੇ। ਬਿਲਕੁਲ ਬਿਲਕੁਲ। ਤੇ ਕੈਸਾ ਲੱਗਦਾ ਹੈ ਜੈਸੇ ਕਮਿਊਨਿਟੀ, ਕਿੰਨਾ ਫਖਰ ਮਹਿਸੂਸ ਕਰਦੇ ਹੋ ਤੁਸੀਂ?
1: ਮੈਂ ਦੱਸ ਨਹੀਂ ਸਕਦਾ, ਮੈਂ ਬਿਆਨ ਨਹੀਂ ਕਰ ਪਾਉਂਦਾ ਇਹਨਾਂ ਲਫ਼ਜ਼ਾਂ ਨੂੰ ਕਿ ਜਿਸ ਤਰ੍ਹਾਂ ਤੁਸੀਂ ਅੱਜ ਦੇਖੋ
0: ਜੀ ਜੀ
1: ਮੈਨੂੰ ਬੁਲਾਇਆ ਚੀਫ ਗੈਸਟ ਦੇ ਤੌਰ 'ਤੇ, ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਤੁਸੀਂ ਬੁਲਾ ਸਕਦੇ ਹੋ, ਲੇਕਿਨ ਮੈਨੂੰ ਬੁਲਾਇਆ ਐਜ਼ ਅ ਕਲੀਅਤ
0: ਜੀ
1: ਤੇ ਐਜ਼ ਅ ਸਿੱਖ। ਫਿਰ ਪਾਕਿਸਤਾਨ ਦੇ ਵਿੱਚ ਜਿੰਨਾ ਪਿਆਰ ਸਿੱਖਾਂ ਨੂੰ ਮਿਲਦਾ ਕਿਸੇ ਕਮਿਊਨਿਟੀ ਨੂੰ ਮੇਰੇ ਖਿਆਲ ਨਾਲ ਨਹੀਂ ਮਿਲਦਾ ਜਿੰਨਾ ਸਾਨੂੰ ਮਿਲਦਾ।
0: ਬਿਲਕੁਲ ਐਸਾ ਹੀ।
1: ਤੇ ਪਾਕਿਸਤਾਨ ਇੱਕ ਐਸਾ ਮੁਲਕ ਹੈ ਜਿਸ ਤਰ੍ਹਾਂ ਇੱਕ ਗੁਲਦਸਤੇ ਦੇ ਵਿੱਚ ਹਰ ਰੰਗ ਦੇ ਫੁੱਲ ਹੁੰਦੇ ਨੇ ਨਾ, ਤੇ ਉਹ ਹਰ ਰੰਗ ਦੇ ਫੁੱਲ ਹੋਣ ਤੋਂ ਬਾਵਜੂਦ ਉਹਦਾ ਨਾਮ ਗੁਲਦਸਤਾ ਬਣਦਾ ਹੈ। ਤੇ ਇਸੇ ਤਰ੍ਹਾਂ ਪਾਕਿਸਤਾਨ ਹੈ ਜਿਹਦੇ 'ਚ ਹਰ ਮਜ਼ਹਬ, ਕ੍ਰਿਸਚਨ, ਸਿੱਖ ਜਾਂ ਹੋਰ ਜਿੰਨੇ ਸਾਡੇ ਹਿੰਦੂ ਭਰਾ ਨੇ ਉਹ ਮਿਲਦੇ ਨੇ, ਤੇ ਫਿਰ ਪਾਕਿਸਤਾਨ ਇੱਕ ਗੁਲਦਸਤਾ ਬਣਦਾ।
0: ਸਾਡਾ ਤਾਂ ਝੰਡਾ ਵੀ ਇਸ ਗੱਲ ਦੀ
1: ਨਿਸ਼ਾਨੀ
0: ਹੈ ਨਾ, ਜਿਹੜਾ ਇਸ ਗੱਲ ਦੀ ਨਿਸ਼ਾਨੀ ਕਿ ਜਿਹੜੇ ਅਕਲੀਤੀ ਵਸ ਰਹੇ ਨੇ
1: ਪ੍ਰੈਜ਼ੈਂਟ ਕਰਦਾ ਹੈ,
0: ਉਹਨਾਂ ਨੂੰ ਵੀ ਉਹ ਇੱਜ਼ਤ ਹੈ, ਉਹੀ ਮਕਾਮ, ਉਹੀ ਮਰਤਬਾ, ਉਹੀ ਸਾਰਾ ਪ੍ਰੋਟੋਕੋਲ ਨੇ ਜਿਹੜਾ ਸਬਜ਼ ਰੰਗ ਜਿਹੜੇ ਪਾਕਿਸਤਾਨੀ ਉਹਨਾਂ ਨੂੰ ਮਿਲਦਾ ਹੈ। ਅੱਛਾ ਹੈਪੀ ਜੀ, ਤੁਸੀਂ ਇਦਾਰਿਆਂ ਦੇ ਅੰਦਰ ਵੀ ਜਾਂਦੇ ਹੋ ਆਪਣੇ ਕੰਮ ਕਾਜ ਵਾਸਤੇ, ਡਿਫਰੈਂਟ ਤੁਹਾਨੂੰ ਜ਼ਾਹਰੀ ਗੱਲ ਹੈ ਪਾਕਿਸਤਾਨੀ ਤੇ ਰਹਿ ਜਾਂਦਾ ਹੈ, ਉੱਥੇ ਕੋਈ ਮਸਾਇਲ ਆਉਂਦੇ ਨੇ?
1: ਨਹੀਂ, ਬਿਲਕੁਲ ਨਹੀਂ ਆਉਂਦੇ। ਅੱਛਾ, ਈਵਨ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਮੰਨ ਲਓ ਮੈਨੂੰ ਕੋਈ ਨਾਦਰਾ ਦੇ ਵਿੱਚ ਕੰਮ ਪੈ ਗਿਆ ਜਾਂ ਕਿਸੇ ਹੋਰ ਕਿਸੇ ਵੀ ਅਦਾਰੇ 'ਚ ਕੰਮ ਪੈ ਗਿਆ, ਜਦੋਂ ਜਾਣਾ ਨਾ ਸੀ ਕਿ ਇੱਕ ਸਰਦਾਰ ਆ ਗਿਆ ਤੇ ਉਹ ਕਹਿੰਦੇ ਭਾਜੀ ਕਿੱਦਾਂ ਆ ਗਏ ਹੋ, ਵੇਖ ਕੇ ਖੁਸ਼ ਹੋ ਜਾਂਦੇ ਨੇ, ਤੇ ਫਿਰ ਕਹਿੰਦੇ ਅੱਛਾ ਤੁਸੀਂ ਬੈਠੋ, ਚਾਹ ਪਾਣੀ ਪਿਲਾਈਏ ਤੁਹਾਨੂੰ। ਪਹਿਲੇ ਇਸ ਤਰ੍ਹਾਂ ਪੁੱਛਦੇ ਨੇ ਜਿੱਦਾਂ ਕਿਸੇ ਮਹਿਮਾਨ ਕਿਸੇ ਦੇ ਘਰ ਜਾਂਦਾ, ਉਸ ਤੋਂ ਬਾਅਦ ਫਿਰ ਕਹਿੰਦੇ ਨੇ ਇੱਕ ਪ੍ਰੋਟੋਕੋਲ ਤਰੀਕੇ ਦੇ ਨਾਲ ਪੁੱਛਦੇ ਨੇ ਤੁਹਾਨੂੰ, ਭਾਜੀ ਅੱਛਾ ਕੀ ਹੁਣ ਖਿਦਮਤ ਕਰੀਏ, ਕਿਸ ਕੰਮ ਨੂੰ ਆਏ ਹੋ ਤੁਸੀਂ, ਸਾਨੂੰ ਦੱਸੋ ਤੇ ਸਹੀ, ਸਾਨੂੰ ਦੱਸਦੇ ਅਸੀਂ ਘਰ ਆ ਜਾਂਦੇ। ਇਸ ਤਰ੍ਹਾਂ ਸਾਨੂੰ ਪਿਆਰ ਮਿਲਦਾ, ਇਸ ਤਰ੍ਹਾਂ ਸਾਨੂੰ ਪ੍ਰੋਟੋਕੋਲ ਮਿਲਦਾ ਹੈ, ਔਰ ਇਹ ਉਹ ਚੀਜ਼ਾਂ ਨੇ, ਉਹ ਗੱਲਾਂ ਨੇ ਕਿ ਮੈਂ ਬਿਆਨ ਨਹੀਂ ਕਰ ਪਾਉਂਦਾ।
0: ਤੁਸੀਂ ਦੱਸ ਰਹੇ ਸੀ ਕੋਈ ਤੁਸੀਂ ਪ੍ਰੋਪਰਟੀ ਵੀ ਪਰਚੇਜ਼ ਕੀਤੀ ਪਿਛਲੇ ਦਿਨੋਂ,
1: ਤੇ
0: ਉਹਦੇ ਅੰਦਰ ਤੁਹਾਨੂੰ ਕੋਈ ਮਸਾਇਲ ਆਏ?
1: ਨਹੀਂ ਨਹੀਂ ਨਹੀਂ, ਮੈਂ ਪਾਕਿਸਤਾਨੀ ਹਾਂ, ਮੇਰੇ ਕੋਲ ਨੈਸ਼ਨਲਿਟੀ ਪਾਕਿਸਤਾਨ ਦੀ, ਮੈਨੂੰ ਪੂਰੇ ਹਕੂਕ ਨੇ ਹਰ ਜਗ੍ਹਾ ਤੇ, ਹਰ ਲੈਵਲ ਤੇ, ਹਰ ਇਦਾਰੇ 'ਚ, ਹਰ ਚੀਜ਼ 'ਚ। ਇਹ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈਗਾ। ਅਗਰ ਝੰਡੇ ਦੇ ਵਿੱਚ ਵਾਈਟ ਕਲਰ ਦਾ ਜਿਹੜਾ ਤੁਸੀਂ ਦੇਖਦੇ ਹੋ ਨਾ, ਤੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਬਰਾਏ ਨਾਮ ਹੈਗਾ, ਉਹਦਾ ਮਤਲਬ ਹੈ ਕਿ ਮੈਨੂੰ ਪੂਰੇ ਹਕੂਕ ਨੇ। ਅੱਜ ਅਸੀਂ ਜਿਹੜਾ ਦਿਨ ਮਨਾ ਰਹੇ ਹਾਂ ਅਕਲੀਅਤਾਂ ਦਾ, ਇਹ ਮੇਰੇ ਖਿਆਲ ਨਾਲ ਅਸੀਂ ਇਸ ਕਰਕੇ ਨਹੀਂ ਮਨਾ ਰਹੇ ਹਾਂ ਕਿ ਤੁਹਾਡਾ ਇੱਕ ਵੱਖਰਾ ਦਿਨ ਹੈ, ਤੁਸੀਂ 14 ਅਗਸਤ ਨਹੀਂ ਮਨਾ ਰਹੇ, ਤੁਸੀਂ ਇਹ ਇਸ ਕਰਕੇ ਮਨਾ ਰਹੇ ਹਾਂ ਵੀ ਤੁਸੀਂ 14 ਅਗਸਤ ਵੀ ਮਨਾਉਣਾ ਜਿਸ ਦਿਨ ਆਜ਼ਾਦੀ ਹੋਈ ਸੀ, ਤੁਸੀਂ ਉਸ ਤੋਂ ਇਲਾਵਾ 11 ਅਗਸਤ ਵੀ ਮਨਾਉਣਾ ਜਿਹਦੇ 'ਚ ਤੁਹਾਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਪੂਰੇ ਹਕੂਕ ਨੇ।
0: ਬਿਲਕੁਲ ਠੀਕ,
1: ਤੁਹਾਨੂੰ ਹਰ ਚੀਜ਼ ਦੇ ਵਿੱਚ ਤੁਹਾਡੀ ਪੂਰੀ
0: ਆਜ਼ਾਦੀ ਹੈ, ਤਨਾ ਦੀ ਤੁਹਾਨੂੰ ਕਿਸੇ ਕਿਸਮ ਦਾ ਕੋਈ।
1: ਇਸ ਕਰਕੇ ਜਿਹੜੇ ਅਕਲੀਤੀ ਨੇ ਉਹ 11 ਅਗਸਤ ਮਨਾਉਂਦੇ ਨੇ ਜਿਹਦੇ 'ਚ ਉਹਨਾਂ
0: ਦਾ ਸਾਰਾ ਹਕੂਮਤੀ ਲੈਵਲ ਦੇ ਉੱਤੇ ਹੀ ਹੈ। ਸਾਡੇ ਕਾਇਦ ਆਜ਼ਮ ਰਹਿਮਤੁਲਾਹ ਅਲੈਹ ਨੇ ਵੀ ਇਸ ਚੀਜ਼ ਨੂੰ
1: ਤੁਸੀਂ ਆਜ਼ਾਦ ਹੋ
0: ਬਾਕਾਇਦਾ ਤੌਰ ਤੇ ਦੱਸਿਆ ਗਿਆ, ਇੱਥੇ ਰਹਿਣ ਵਾਲੇ ਜਿਹੜੇ ਅਕਲੀਤੀ ਨੇ ਉਹਨਾਂ ਦਾ ਵੀ ਉਹ ਮਰਤਬਾ ਹੈ, ਉਹ ਮੁਕਾਮ ਹੈ। ਹੈਪੀ ਜੀ, ਬੱਚੇ ਵੀ ਇੱਥੇ ਬੈਠੇ ਨੇ ਔਰ ਸੁਣਨ ਵਾਲੇ ਤੁਹਾਨੂੰ ਸੁਣ ਵੀ ਰਹੇ ਨੇ, ਤੁਹਾਡਾ ਹਲੇ ਗੀਤ ਵੀ ਚੱਲ ਰਿਹਾ ਸੀ ਬੜਾ ਖੂਬਸੂਰਤ, ਤੇ ਮੈਂ ਚਾਹਾਂਗਾ ਕਿ ਚਲੋ ਕਿਉਂ ਹੋ ਜਾਏ ਜੀ, ਹੈਪੀ ਜੀ ਕੋਲ ਇੱਕ ਗੀਤ, ਇੱਕ ਨਗਮਾ ਹੋ ਜਾਏ ਕੋਈ ਸੋਹਣਾ ਜਿਹਾ। ਹਾਂਜੀ ਬੱਚੋ, ਕਿਆ ਖਿਆਲ ਹੈ? ਚਲੋ ਸਭ ਨੇ ਕਿਹਾ ਜੀ ਜੀ ਜੀ ਕਹਿ ਦਿਓ ਜੀ। ਅੱਛਾ ਜੀ, ਹੈਪੀ ਜੀ ਇਜ਼ ਅ ਵੰਡਰਫੁਲ ਸਿੰਗਰ। ਮੈਂ ਆਪਣੇ ਸੁਣਨੇ ਵਾਲੋ ਕੋ ਬਤਾਤਾ ਚਲੂੰ ਕਿ ਹੈਪੀ ਸਿੰਘ ਹਮਾਰੇ ਸਾਥ ਹੈ, ਸਰਦਾਰ ਕਮਿਊਨਿਟੀ ਕੋ ਯਹਾਂ ਪੇ ਰਿਪ੍ਰੇਜ਼ੈਂਟ ਕਰਤੇ ਹੈ ਪਾਕਿਸਤਾਨ ਮੇਂ, ਔਰ ਐਜ਼ ਅ ਸਿੰਗਰ ਪੂਰੇ ਦੁਨੀਆ ਮੇਂ ਯੇ ਟਰੈਵਲ ਕਰਤੇ ਹੈ, ਔਰ ਇਨਕੀ ਟਰੈਵਲਿੰਗ ਜੋ ਹੋਤੀ ਹੈ ਵੋ ਐਜ਼ ਅ ਪਾਕਿਸਤਾਨੀ ਹੋਤੀ ਹੈ, ਔਰ ਪਾਕਿਸਤਾਨ ਕਾ ਝੰਡਾ ਜੋ ਹੈ ਨਾ ਯੇ ਪੂਰੇ ਦੁਨੀਆ ਮੇਂ ਗਾੜ ਕੇ ਆਤੇ ਹੈ, ਇੱਕ ਰੋਸ਼ਨ ਇੱਕ ਪਾਕਿਸਤਾਨ ਕੀ ਇੱਕ ਪੇਸ਼ ਜੋ ਚਿਹਰਾ ਉਸਕੋ ਯੇ ਰਿਪ੍ਰੇਜ਼ੈਂਟ ਕਰਤੇ ਹੈਂ। ਹੈਪੀ ਜੀ ਕੋਈ ਇੱਕ ਨਗਮਾ ਹੋ ਜਾਏ ਜ਼ਬਰਦਸਤ, ਜਾਂ ਮੈਂ ਚਾਹਾਂਗਾ ਸਾਡੇ ਇੰਜੀਨੀਅਰ ਵੀ ਨਾਲ ਨੇ, ਸਾਡੇ ਪ੍ਰੋਡਿਊਸਰ ਆਜ਼ਾਦ ਵੀ, ਬਹੁਤ ਬਹੁਤ ਸ਼ੁਕਰੀਆ ਉਨਕਾ ਵੀ ਆਜ, ਮੈਡਮ ਆਪਕਾ ਬਹੁਤ ਸ਼ੁਕਰੀਆ, ਮੈਡਮ ਨਕਮਾਨਾ, ਮੈਡਮ ਖਤੀਜਾ, ਔਰ ਸਰ ਜ਼ੁਬੈਰ ਸਾਹਿਬ ਨਹੀਂ ਨਜ਼ਰ ਆਏ, ਅਸਲ ਮੈਂ ਇਤਨੇ ਵੋ ਸਮਾਰਟ ਨੇ ਨਜ਼ਰ ਨਹੀਂ ਆਤੇ। ਸਰ ਜ਼ੁਬੈਰ ਕਾ ਬਹੁਤ ਸ਼ੁਕਰੀਆ ਜੀ, ਆਪਕਾ ਜੋ ਆਪ ਲੋਕ ਨੇ ਸਪੈਸ਼ਲੀ ਆਜ ਹੈਪੀ ਜੀ ਕੋ ਵੀ ਇਨਵਾਈਟ ਕੀਆ, ਔਰ ਖਾਸ ਤੌਰ ਪਰ ਇਸ ਦਿਨ ਕੀ ਮੁਨਾਸਬਤ ਹੈ। ਸਰ ਹੋ ਜਾਏ ਫਿਰ।
1: ਅੱਛਾ ਜੀ, ਇਜਾਜ਼ਤ ਹੈ ਤੇਰਾ ਪਾ।

0: जान है इस पे दिल कुर्बान, इस पे जान भी कुर्बान है, इस पे दिल कुर्बान, इस पे जान भी कुर्बान है।
1: क्या बात है, क्या बात है जी,
2: क्या बात है जनाब, बहुत बहुत शुक्रिया, जबरदस्त जी। अच्छा हैप्पी जी, जरा सिंगिंग दा थोड़ा एक शौक है, बचपन तो है कि आमी किसने कह दिता कि यार हैप्पी तू बड़ा सोना गांदा, तू गा
0: तुम्हारे वर्गे भरावा ने सपोर्ट करके अच्छा गांदा, अच्छा गांदा है, हिम्मत मिल गई तो गान लग गए।
2: तुम्हारे ट्रैक्स पे भी आए ने मुख्तलिफ, है ना, मुख्तलिफ जगह तुसी गाया भी है।
0: हाँ जी बिल्कुल,
2: बल्कि मैं तुम्हें दसदा चला अपने सारे जिहड़े इत्थे दोस्त बैठे ने सुनने वाले ने, हैप्पी जी ने दो फिल्मां च काम भी किया साइमा जी दे नाल, और वो दो फिल्मां भी इन्हां दी आईयां ने, ते हुण अगे भी कोई प्लान है कि बस दो करके बस हो गए? कैसा रहा एक्सपीरियंस तुहाडा
0: फिल्मां दा? एक्सपीरियंस रहा बहुत वधिया रहा, पाकिस्तान दे लेजेंड अदाकार सी उहदे च शफकत चीमा साहब सी,
2: अच्छा,
0: साइमा नूर, उस तो अलावा सलीम अलबेला,
2: वाह वाह,
0: होर इस तरह के काफ़ी अदाकार ने उन्होंने काम किया।
2: थोड़ा तो इन्ना सॉफ्ट जरा वोकल है तो फिल्मा दें, और भी पंजाबी फिल्मा दें, मतलब ऐसा ही रहो तुसी भी?
0: नहीं फिर जिस जिहो जिहा करैक्टर हुंदा उहदे च फिर जिहो जिहा रोल मिल जाए उहो जिहा बनना पैंदा है।
2: बिल्कुल बनना पैंदा है जी, और बड़ा अच्छा हो रहा थोड़ा एक्सपीरियंस, हुण तुसी कह रहे हो कि अगे भी तुसी इंदा एक्सपीरियंस कोई करना चाहोगे?
0: बिल्कुल जी, मिलेगा तो जरूर करेंगे।
2: और सिंगिंग वगैरह जा रही है नाल?
0: बिल्कुल जा रही है।
2: अच्छा थोड़ा मैं देखे कि पेट्रियोटिक सॉन्ग दे उत्ते बड़ा ज्यादा एक जोर होंदा है, ਤੁਹਾਡੇ ਦੋ ਤਿੰਨ ਗਾਣੇ ਨੇ ਉਹ ਸਾਰੇ ਪਾਕਿਸਤਾਨ ਦੇ ਹਵਾਲੇ ਨਾਲ ਹੀ ਹੈ।
0: ਹਾਂਜੀ,
2: ਇਹ ਵੀ ਵਤਨ ਨਾਲ ਮੁਹੱਬਤ ਹੈ?
0: ਹਾਂਜੀ ਬਿਲਕੁਲ, ਜੋ ਤੁਸੀਂ ਪਿਆਰ ਮਿਲਦਾ ਹੈ ਇਸ ਤਰ੍ਹਾਂ
2: ਪਿਆਰ ਮਿਲਦਾ ਉਹ ਦਿਲ ਵੀ ਕਰਦਾ ਨਾ,
0: ਹਾਂ ਦਿਲ ਕਰਦਾ,
2: ਜਿੱਥੋਂ ਪਿਆਰ ਮਿਲੇ ਉੱਥੇ ਦਿਲ ਵੀ ਕਰਦਾ। ਅੱਛਾ ਸਰ ਜੀ, ਅਸੀਂ ਵੱਢਾਂਗੇ ਟਰੈਕ। ਅੱਛਾ ਜੀ, ਇੱਕ ਬੜਾ ਹੀ ਜ਼ਬਰਦਸਤ ਆ। ਅੱਛਾ ਤੂੰ ਯਾਦ ਹੈ ਇਸ ਪਰਚਮ ਕੇ ਸਾਏ ਤਲੇ, ਇਹ ਵੀ ਤੁਸੀਂ ਉੱਥੇ ਗੁਣਗੁਣਾਇਆ ਸੀ?
0: ਨਹੀਂ ਮੈਂ ਫਿਰ,
2: ਬੜਾ ਪਿਆਰਾ ਇਹ ਗਾਣਾ ਸੀ ਅਤੇ ਇਹ ਅਸੀਂ ਹੁਣ ਲਾਈਨਅਪ ਕੀਤਾ ਤਾਂ ਜ਼ੁਬੈਰ ਬਿਸ਼ੀ ਸਾਹਿਬ ਲਗਾਤਾਰ ਮੈਨੂੰ ਕਹਿ ਰਹੇ ਨੇ ਭਾਅ ਜੀ ਹੁਣ ਗਾਣਾ ਚਲਾ ਦਿਓ, ਨਹੀਂ ਤਾਂ ਤੁਹਾਨੂੰ ਬਾਹਰ ਸੁੱਟ ਦਿਆਂਗੇ।
0: ਅੱਛਾ
2: ਹੈਪੀ ਜੀ, ਬਹੁਤ ਹੈਪੀ ਜੀ, ਬਹੁਤ ਬਹੁਤ ਸ਼ੁਕਰੀਆ, ਜਿਉਂਦੇ ਰਹੋ। ਕੋਈ ਮੈਸੇਜ ਦੇਣਾ ਚਾਹੋਗੇ ਸੁਣਨ ਵਾਲਿਆਂ ਨੂੰ, ਇੱਥੇ ਬੈਠੇ ਸਾਡੇ ਮਿੱਤਰ ਜਿੰਨੇ ਵੀ ਨੇ ਉਹਨਾਂ ਨੂੰ?
0: ਬਿਲਕੁਲ ਜੀ, ਮੈਸੇਜ ਆਇਆ ਜੀ, ਇਹ ਇਕੱਲਾ ਕਿਸੇ ਇੱਕ ਬੰਦੇ ਦਾ ਪਾਕਿਸਤਾਨ ਨਹੀਂ ਜੀ, ਸਾਰਿਆਂ ਦਾ ਪਾਕਿਸਤਾਨ ਹੈ। ਅਸੀਂ ਸਾਰਿਆਂ ਨੇ ਇਹਦੀ ਪੋਜ਼ਿਟਿਵ ਇਮੇਜ ਵਾਸਤੇ ਕੰਮ ਕਰਨਾ ਹੈ। ਜਦੋਂ ਅਸੀਂ ਸਾਰੇ ਇਹਦੇ ਇਮੇਜ ਵਾਸਤੇ ਕੰਮ ਕਰਾਂਗੇ ਤਾਂ ਫਿਰ ਹੀ ਇੱਕ ਮਜ਼ਬੂਤ ਪਾਕਿਸਤਾਨ ਬਣੇਗਾ,
2: ਔਰ ਫਿਰ ਹੀ ਅਸੀਂ ਇੱਕ ਪਰਚਮ ਥੱਲੇ ਰਹਿ ਸਕਾਂਗੇ।
0: ਹਾਂ, ਫਿਰ ਹੀ ਅਸੀਂ ਇੱਕ ਪਰਚਮ ਥੱਲੇ ਰਹਿ ਸਕਾਂਗੇ ਅਤੇ ਇਹਦਾ ਨਾਮ ਰੋਸ਼ਨ ਕਰ ਸਕਾਂਗੇ।
2: ਬਿਲਕੁਲ ਜੀ, ਹੈਪੀ ਸਿੰਘ ਹਮਾਰੇ ਸਾਥ ਹੈ, ਥੈਂਕ ਯੂ ਸੋ ਮਚ ਹੈਪੀ ਸਿੰਘ, ਆਪਕਾ ਬਹੁਤ ਬਹੁਤ ਸ਼ੁਕਰੀਆ। ਮੈਂ ਵੀ ਚਾਹੂੰਗਾ ਇਜਾਜ਼ਤ, ਔਰ ਇਸ ਇੱਕ ਪਰਚਮ ਕੇ ਸਾਏ ਤਲੇ ਹਮ ਸਭ ਨੇ ਰਹਿਣਾ ਹੈ, ਔਰ ਜੈਸੇ ਹੈਪੀ ਨੇ ਕਹਾ ਹਮ ਨੇ ਇੱਕ ਪੋਜ਼ਿਟਿਵ ਇਮੇਜ ਆਪਣਾ ਬਿਲਟਅਪ ਕਰਨਾ ਹੈ, ਐਜ਼ ਏ ਪਾਕਿਸਤਾਨੀ ਹਮ ਸਭ ਨੇ ਬਤਾਨਾ ਹੈ ਕਿ ਹਮ ਸਭ ਏਕ ਹੈ ਔਰ ਇਸ ਪਰਚਮ ਕੇ ਸਾਏ ਤਲੇ।

0: ہربل ایکسپرٹ پروفیسر سلیمان دے طبی مشورے
1: سونی پین پراو تے میرے بزرگو
0: پروفیسر
1: سلیمان دے طبی مشورے لے کے تواڈی میزبان سائما تواڈی خدمت حاضر ہے تے سلام عرض کر دیے سونی پین پراو پروفیسر سلیمان ساڈے ملک تے بہت ہی سیانے تے مننے پرمننے تے گولڈ میڈل حاصل کرن والے او
0: مالج نے
1: جنہاں کو لا علاج مریض بھی ٹھیک ہو جاندے نے پین پراو اس تو پہلا کہ تسی
0: پروفیسر
1: سلیمان دے طبی مشورے حاصل کرو میں لکھوانی ہاں اپنا پتہ تے فون نمبرز
0: سلیمان دواخانہ رجسٹرڈ پل فلائی اوور بالمقابل مینار پاکستان مین راوی روڈ لاہور فون نمبر 042-377-27160 یعنی 042-377-27160 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com
1: میرے سونے پین پراؤ پتا تہن مل گیا ہوں تسی
0: پروفیسر
1: سلیمان نو ذاتی طور تے بھی مل سکدے ہو تے پین پراؤ تہاڈی اڈیق مکدی ہے تے شروع ہوندا ہے گل بات دا سلسلہ سلیمان صاحب نال جی آیا نو سر سناؤ کی حال چال ہے
2: سہما جی رب دی کرم نوازی نال حال بھی ٹھیک ہے تے چال بھی ٹھیک ہے ویسے سہما جی تسی صرف حال ہی پوچھیا کرو
1: کیوں
2: چال تے ہر بندے دی وکھری وکھری ہوندی ہے
1: سلیمان صاحب تسی تے بندے نو لاجواب ہی کر دیندے ہو اچھا حکیم سلیمان صاحب ਸਾਡੇ ਲਿਖਣ ਵਾਲੇ ਭੈਣ ਭਰਾਵਾਂ ਨੇ ਤੁਹਾਨੂੰ ਬਹੁਤ ਹੀ ਦੁਆਵਾਂ ਤੇ ਸਲਾਮ ਲਿਖੇ ਨੇ
2: ਵਾਲੇਕੁਮ ਸਲਾਮ ਸਹਿਮਾ ਜੀ ਮੈਂ ਵੀ ਆਪਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਸਲਾਮ ਪੇਸ਼ ਕਰਨਾ ਤੇ ਹਮੇਸ਼ ਵਾਂਗੂ ਮੇਰੀ ਇਹ ਹੀ ਦੁਆ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸਿਹਤਯਾਬ ਕਰ ਦੇਵੇ ਆਮੀਨ
1: ਆਮੀਨ ਸੁਮ ਆਮੀਨ ਸੁਲੇਮਾਨ ਸਾਹਿਬ ਜਿਹੜਾ ਮਰੀਜ਼
0: ਮੌਲਿਜ
1: ਦੀਆਂ ਦੁਆਵਾਂ ਲੈਂਦਾ ਹੈ ਰੱਬ ਉਹਨੂੰ ਸਿਹਤ ਕਿਉਂ ਨਹੀਂ ਦੇਵੇਗਾ
2: ਜੀ
1: ਜਜ਼ਾਕੱਲਾ ਸੁਲੇਮਾਨ ਸਾਹਿਬ ਈਮੇਲਸ ਤੇ SMS ਬਹੁਤ ਨੇ ਤੇ ਪ੍ਰੋਗਰਾਮ ਦਾ ਵੇਲਾ ਮਹਦੂਦ ਹੈ ਇਸ ਲਈ ਮੈਂ ਪਹਿਲੀ ਈਮੇਲ ਪੜ੍ਹਨੀ ਆ
2: ਜਿਹੜੀ ਜਲਦੀ ਜਲਦੀ ਪੜ੍ਹ ਲਓ
1: ਬਿਲਕੁਲ ਮੈਂ ਕੋਸ਼ਿਸ਼ ਮੇਰੀ ਹੋਏਗੀ ਕਿ ਮੈਂ ਜ਼ਿਆਦਾ ਜ਼ਿਆਦਾ ਈਮੇਲਸ ਪੜ੍ਹਾਂ ਰਾਹੀਲ ਸ਼ੌਕਤੋਰਾ ਲਿਖੀ ਹੈ
2: ਅੱਛਾ
1: ਸੁਲੇਮਾਨ ਸਾਹਿਬ ਰਾਹੀਲ ਸਾਹਿਬ ਤੇ ਸ਼ਾਦੀਸ਼ੁਦਾ ਨੇ ਤੇ ਆਪਣੀ ਕਿਸੇ ਪਿਛਲੀ ਬਿਮਾਰੀ ਦੀ ਸਬਬ ਹੁਣ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਨੇ ਕਹਿੰਦੇ ਨੇ ਕਿ ਪੱਠੇ ਖਿੱਚੇ ਜਾਂਦੇ ਨੇ ਅਸਾਬੀ ਕਮਜ਼ੋਰੀ ਨਾਲ ਸੁਲੇਮਾਨ ਸਾਹਿਬ ਇਹਨਾਂ ਨੇ ਤਾਕਤ ਦੇ 2-3 ਕੋਰਸ ਵੀ ਇਸਤੇਮਾਲ ਕੀਤੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਇਹਨਾਂ ਦੀ ਬਿਮਾਰੀ ਦਾ ਕੀ ਕੋਈ ਐਸਾ ਇਲਾਜ ਹੈ
2: ਸਹਿਮਾ ਜੀ ਰੱਬ ਦੀ ਮਿਹਰਬਾਨੀ ਨਾਲ ਇਲਾਜ ਤਾਂ ਹੋ ਹੀ ਜਾਵੇਗਾ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਤਾਕਤ ਦੇ ਕੋਰਸ ਜਾਂ ਦੂਜੀ ਬਾਜ਼ਾਰੀ ਸ਼ਾਵਾਂ ਇਸਤੇਮਾਲ ਕਰਦੇ ਨੇ ਉਹਨਾਂ ਦਾ ਕੇਸ ਜ਼ਿਆਦਾ ਵਿਗੜ ਜਾਂਦਾ ਹੈ ਅਤੇ ਇਹ ਵੀ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਦਵਾਈ ਹਰ ਮਰੀਜ਼ ਨੂੰ ਮੁਆਫਕ ਵੀ ਆ ਜਾਵੇ ਸਹਿਮਾ ਜੀ ਇਹੋ ਜਿਹੀਆਂ ਦਵਾਈਆਂ ਨਾਲ ਜਿਗਰ ਅਤੇ ਗੁਰਦੇ ਅਕਸਰ ਖਰਾਬ ਹੋ ਜਾਂਦੇ ਨੇ ਅਤੇ ਮਰੀਜ਼ ਦੀ ਬਿਮਾਰੀ ਵਿਗੜ ਜਾਂਦੀ ਹੈ ਹੁਣ ਤੁਸੀਂ ਆਪ ਵੇਖੋ ਕਿ ਰਾਹੀਲ ਸਾਹਿਬ ਨੂੰ ਪਹਿਲਾਂ ਵੀ ਕੋਈ ਬਿਮਾਰੀ ਹੋਈ ਸੀ ਇਹਨਾਂ ਨੇ ਆਪਣੀ ਪਿਛਲੀ ਬਿਮਾਰੀ ਦਾ ਖਿਆਲ ਵੀ ਨਹੀਂ ਕੀਤਾ ਅਤੇ ਤਾਕਤ ਵਾਲੀ ਦਵਾਈ ਇਸਤੇਮਾਲ ਕਰ ਲਿੱਤੀ ਜਿਹਦੇ ਨਾਲ ਇਹਨਾਂ ਦਾ ਜਿਗਰ ਖੂਨ ਨਹੀਂ ਬਣਾ ਰਿਹਾ ਬਹਰਹਾਲ ਮੈਂ ਤਾਂ ਰਾਹੀਲ ਭਾਈ ਨੂੰ ਇਹ ਵੀ ਮਸ਼ਵਰਾ ਦਿਆਂਗਾ ਕਿ ਉਹ ਦਵਾਖਾਨੇ 'ਤੇ ਆ ਕੇ ਪਹਿਲੇ ਪੂਰੀ ਤਰ੍ਹਾਂ ਚੈੱਕਅਪ ਕਰਾਉਣ ਚੈੱਕਅਪ ਤੋਂ ਬਾਅਦ ਹੀ ਮੈਂ ਵੇਖਾਂਗਾ ਕਿ ਇਹਨਾਂ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ ਸਹਿਮਾ ਜੀ ਸਾਡੇ ਕੋਲ ਇਨਸ਼ਾਅੱਲਾ ਬੜੇ ਵਿਗੜੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੀ ਮਰਜ਼ਾਂ ਬਹੁਤ ਵਿਗੜ ਜਾਂਦੀਆਂ ਨੇ ਅਤੇ ਸੋਹਣੇ ਰੱਬ ਦੀ ਰਹਿਮਤ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਕਿਉਂਕਿ ਇਹਨਾਂ ਜੜੀ ਬੂਰੀਆਂ 'ਚ ਅੱਲਾਹ ਤਾਲਾ ਨੇ ਬੜੀ ਸ਼ਿਫਾ ਰੱਖੀ ਹੈ
1: ਇਹ ਗੱਲ ਤਾਂ ਹੈ ਈਮੇਲਸ ਤੇ SMS ਪੜ੍ਹ ਪੜ੍ਹ ਕੇ ਮੈਨੂੰ ਅੰਦਾਜ਼ਾ ਹੁੰਦਾ ਹੈ ਕਿ ਮਾਯੂਸ ਮਰੀਜ਼ ਵੀ ਠੀਕ ਹੋ ਰਹੇ ਨੇ
2: ਇਨਸ਼ਾਅੱਲਾ
1: ਸੁਲੇਮਾਨ ਸਾਹਿਬ ਇਸ ਲਈ ਤੇ ਮੈਂ ਕਹਿੰਨੀ ਆ ਕਿ ਤੁਸੀਂ ਹੀ ਹੋ
2: ਜ਼ਾਹਿਰ ਸਹਿਮਾ ਜੀ ਮੈਂ ਹੀ ਆ ਮੈਂ ਸਹਿਮਤ ਨਹੀਂ ਹੋ ਸਕਦਾ
1: ਸੁਲੇਮਾਨ ਸਾਹਿਬ ਤੁਸੀਂ ਤੇ ਮੈਨੂੰ ਬਸ ਲਾਲ ਜਵਾਬ ਕਰਨ ਦੇ ਇਲਾਵਾ ਹੋਰ ਕੋਈ ਕੰਮ ਕਰਿਆ ਕਰੋ ਸੁਲੇਮਾਨ ਸਾਹਿਬ ਹਾਜ਼ਰ ਹੈ ਈਮੇਲ ਜਿਹੜੀ ਮਿਰਜ਼ਾ ਮਨਵਰ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੇਰੇ ਸਿਰ ਵਿੱਚ ਬਹੁਤ ਹੀ ਦਰਦ ਹੁੰਦਾ ਹੈ ਰੋਜ਼ ਗੋਲੀਆਂ ਖਾਂਦਾ ਵਾਂ ਪਰ ਦਰਦ ਠੀਕ ਨਹੀਂ ਹੁੰਦਾ ਮੈਂ ਮਗਜ਼ ਖਾਧੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਇਹ ਭਾਈ ਹੋਰੀ ਤੇ ਆਪ ਮਗਜ਼ ਖਾਂਦੇ ਨੇ
2: ਅੱਛਾ ਓਹੋ ਸਹਿਮਾ ਇਹ ਉਹ ਮਗਜ਼ ਨਹੀਂ ਖਾਂਦੇ ਜਿਹੜਾ ਤੁਸੀਂ ਖਾਂਦੇ
1: ਲੋ ਕਰ ਲੋ ਗੱਲ
2: ਇਹ ਭਾਈ ਤਾਂ ਚਾਰ ਮਗਜ਼ ਯਾਨੀ ਖਰਬੂਜ਼ਾ ਤਰਬੂਜ਼ ਵਗੈਰਾ ਦਾ ਮਗਜ਼ ਖਾਂਦੇ ਰਹੇ ਨੇ ਸਹਿਮਾ ਜੀ ਗੱਲ ਇਹ ਵੇ ਕਿ ਮਨਵਰ ਭਾਈ ਨੂੰ ਦਿਮਾਗੀ ਕਮਜ਼ੋਰੀ ਦੀ ਤਕਲੀਫ ਹੈ
1: ਤੇ
2: ਇਹਦੇ 2-3 ਸਬਬ ਹੁੰਦੇ ਨੇ ਮਤਲਬ ਜਾਂ ਤੇ ਪੁਰਾਣੀ ਕਬਜ਼ ਹੋਵੇ ਨਜ਼ਰ ਕਮਜ਼ੋਰ ਹੋਵੇ ਜਾਂ ਜਿਸਮ ਵਿੱਚ ਰੇਸ਼ਾ ਬਲਗਮ ਤੇ ਕੇਰਾ ਵੱਧ ਗਿਆ ਹੋਵੇ ਸਹਿਮਾ ਜੀ ਇਹੋ ਜਿਹੀ ਤਕਲੀਫ ਨਾਲ ਵਾਲ ਚਿੱਟੇ ਹੋ ਜਾਂਦੇ ਨੇ ਤੇ ਬੰਦੇ ਦੀ ਯਾਦਦਾਸ਼ਤ ਵੀ ਖਰਾਬ ਹੋ ਜਾਂਦੀ ਹੈ ਇਸ ਲਈ ਇਹਦਾ ਫੌਰੀ ਤੌਰ 'ਤੇ ਕੋਈ ਅਪਾਰ ਹੋਣਾ ਚਾਹੀਦਾ। ਲਿਹਾਜ਼ਾ ਮੈਂ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਕਿਸੇ ਦਿਨ ਦਵਾਖਾਨੇ 'ਤੇ ਆ ਜਾਣ ਤਾਂ ਕਿ ਬਿਮਾਰੀ ਦਾ ਅਸਲ ਸਬੱਬ ਦਾ ਪਤਾ ਚੱਲੇ ਕਿ ਉਸ ਅਸਲ ਸਬੱਬ ਕੀ ਹੈ, ਉਸ ਤੋਂ ਬਾਅਦ ਹੀ ਜਿਹੜੀ ਦਵਾਈ ਇਹਨਾਂ ਨੂੰ ਦਿੱਤੀ ਜਾਵੇਗੀ। ਸੋਨੇ ਰੱਬ ਦੀ ਮਿਹਰਬਾਨੀ ਨਾਲ ਉਹ ਦਵਾਈ ਫੌਰੀ ਅਸਰ ਕਰੇਗੀ ਅਤੇ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ। ਮਨੋਵਰ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਬਿਮਾਰੀ ਦੀ ਪੂਰੀ ਤਸ਼ਖੀਸ ਲਈ ਤੁਹਾਡਾ ਦਵਾਖਾਨੇ 'ਚ ਆਉਣਾ ਬਹੁਤ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਇਹ ਈਮੇਲ 12 ਮਸਾਲੇਦਾਰ ਹੈ, ਯਾਨੀ ਇਹਦੇ ਅੰਦਰ ਇਹਦੇ ਵਿੱਚ 10-12 ਬਿਮਾਰੀਆਂ ਦਾ ਜ਼ਿਕਰ ਹੈ।
2: ਅੱਛਾ ਅੱਛਾ, ਮੈਂ ਕਹਿ ਰਿਹਾ ਚਾਟ ਆ ਗਈ ਹੈ। ਓਹੋ ਸਹਿਮਾ, ਰੱਬ ਤੋਂ ਖੈਰ ਮੰਗੋ, ਕਿਉਂਕਿ ਇਹੋ ਜਿਹਾ ਇੱਕ ਮਸਾਲਾ ਵੀ ਬੰਦੇ ਨੂੰ ਲੱਗ ਜਾਵੇ ਨਾ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਬਾਜ਼ ਲੋਕੀ ਨਫਸੀਆਤੀ ਤੌਰ ਤੇ ਬਿਮਾਰੀਆਂ ਲੱਭਦੇ ਰਹਿੰਦੇ ਨੇ।
1: ਸੁਲੇਮਾਨ ਸਾਹਿਬ, ਈਮੇਲ ਆਬਿਦ ਗੌਰੀ ਨੇ ਲਿਖੀ ਹੈ, ਇਹ ਕਹਿੰਦੇ ਨੇ ਕਿ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਗੁੱਸਾ ਬਹੁਤ ਆਉਂਦਾ ਹੈ, ਲੱਕ ਪੀੜ ਹੁੰਦੀ ਹੈ, ਲੱਤਾਂ ਦਰਦ ਕਰਦੀਆਂ ਨੇ, ਸਿਰ ਭਾਰੀ ਰਹਿੰਦਾ, ਪੁਰਾਣੀ ਕਬਜ਼ ਹੈ, ਜਿਸਮ ਵਿੱਚ ਕਮਜ਼ੋਰੀ ਬਹੁਤ ਹੈ, ਰੋਟੀ ਹਜ਼ਮ ਨਹੀਂ ਹੁੰਦੀ ਤੇ ਸਾਹ ਫੁੱਲਦੀ ਹੈ।
2: ਮਿਹਰਬਾਨੀ ਕਰਕੇ
1: ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਵੇਖਿਆ ਨਾ ਸਹਿਮਾ ਜੀ, ਮੇਰਾ ਅੰਦਾਜ਼ਾ ਠੀਕ ਹੋਇਆ ਨਾ ਕਿ ਇਹ ਨਫਸੀਆਤੀ ਮਸਲਾ ਹੈ। ਸਹਿਮਾ ਜੀ, ਬਾਜ਼ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਦਿਮਾਗ 'ਤੇ ਵੀ ਅਸਰ ਕਰਦੀਆਂ ਨੇ, ਜਿਹਦੇ ਨਾਲ ਮਸਲਾ ਜ਼ਿਆਦਾ ਖਰਾਬ ਹੋ ਜਾਂਦਾ ਹੈ। ਇਹੋ ਹੀ ਕੁਝ ਅਬਦ ਬਾਈ ਹੋਰਾਂ ਨਾਲ ਵੀ ਹੋਇਆ ਹੈ ਕਿ ਇਹਨਾਂ ਦੀ ਅਸਲ ਬਿਮਾਰੀ ਇੰਨੀ ਵਿਗੜ ਗਈ ਹੈ ਕਿ ਉਹਦੇ ਅਸਰਾਤ ਦਿਮਾਗ ਤਿਕਰ ਆ ਗਏ ਨੇ। ਹੁਣ ਤਾਂ ਸਹਿਮਾ ਜੀ ਇਹਦਾ ਇੱਕੋ ਹੀ ਹੱਲ ਹੈ ਕਿ ਅਬਦ ਭਾਈ ਨੂੰ ਦਵਾਖਾਨੇ 'ਤੇ ਆ ਕੇ ਮੈਨੂੰ ਮਿਲਣਾ ਚਾਹੀਦਾ ਤਾਂ ਕਿ ਮੈਂ ਸਾਰੀ ਹਕੀਕਤ ਇਹਨਾਂ ਦੀ ਸੁਣ ਕੇ ਅਤੇ ਪੂਰੀ ਤਰ੍ਹਾਂ ਚੈੱਕਅਪ ਕਰਕੇ ਇਹਨਾਂ ਦੀ ਪੂਰੀ ਹਿਸਟਰੀ ਲਵਾਂ ਅਤੇ ਇਹਨਾਂ ਦੀ ਤਸ਼ਖੀਸ ਤੋਂ ਬਾਅਦ ਇਹਨਾਂ ਨੂੰ ਕੋਈ ਅੱਛਾ ਜਿਹਾ ਇਲਾਜ ਦੱਸਾਂ ਤੇ ਰੱਬ ਦੀ ਮਿਹਰਬਾਨੀ ਨਾਲ ਇਹ 12 ਮਸਾਲੇ ਨਹੀਂ ਬਲਕਿ 12 ਮਸਲੇ ਬਿਲਕੁਲ ਠੀਕ ਹੋ ਜਾਣਗੇ।
1: ਬਿਲਕੁਲ ਜੀ,
2: ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਆਬਦ ਭਾਈ ਬਿਲਕੁਲ ਸਿਹਤਯਾਬ ਹੋ ਜਾਣਗੇ
1: ਇਨਸ਼ਾਅੱਲਾ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਖਤ ਪੱਤਰ ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
0: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-377-27-160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਭੈਣ ਭਰਾ ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਇਹਨਾਂ ਦਾ ਮਸਲਾ ਇਹ ਹੈ ਕਿ ਖੁਸ਼ਕੀ, ਸਿਕਰੀ ਤੇ ਵਾਲਾਂ ਦਾ ਡਿੱਗਣਾ। ਸੁਲੇਮਾਨ ਸਾਹਿਬ, ਇਹਨਾਂ ਨੇ ਬੜੀਆਂ ਦਵਾਈਆਂ ਖਾਧੀਆਂ ਨੇ, ਸ਼ੈਂਪੂ ਵਰਤੇ ਨੇ, ਪਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਹੁਣ ਤੁਸੀਂ ਇਹਨਾਂ ਨੂੰ ਕੋਈ ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਮੈਂ ਵੀ ਕੰਨ ਲਾ ਕੇ ਸੁਣ ਰਹੀ ਹਾਂ, ਕੋਈ ਚੰਗਾ ਜਿਹਾ ਮਸ਼ਵਰਾ ਦੇਣਾ।
2: ਸਹਿਮਾ ਜੀ, ਵੈਸੇ ਤੁਸੀਂ ਹਰ ਗੱਲ ਹੀ ਕੰਨ ਲਾ ਕੇ ਸੁਣਦੇ ਹੋ।
1: ਅੱਲਾ ਅੱਲਾ ਸੁਲੇਮਾਨ ਸਾਹਿਬ, ਮੈਂ ਚੁਗਲਖੋਰ ਨਹੀਂ ਹੈਗੀ,
2: ਪਰ ਇਹ ਗੱਲ ਤੁਹਾਡੇ ਖਾਸ ਮਤਲਬ ਦੀ ਹੈ। ਸਹਿਮਾ ਜੀ, ਮੈਂ ਤੁਹਾਨੂੰ ਤੇ ਆਪਣੀ ਇਸ ਭੈਣ ਨੂੰ ਤੇ ਦੂਜੀਆਂ ਸਾਰੀਆਂ ਭੈਣਾਂ ਨੂੰ ਇੱਕ ਪੈਗਾਮ ਦਿਆਂਗਾ ਕਿ ਜੇ ਤੁਸੀਂ ਆਪਣੇ ਵਾਲਾਂ ਦੀ ਹਿਫਾਜ਼ਤ ਚਾਹੁੰਦੇ ਹੋ ਤੇ ਖੁਦਾ ਦੇ ਲਈ ਇਹ ਕੈਮੀਕਲ ਵਾਲੀਆਂ ਚੀਜ਼ਾਂ ਕਦੀ ਇਸਤੇਮਾਲ ਨਾ ਕਰੋ। ਇਹਨਾਂ ਚੀਜ਼ਾਂ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਵਾਲ ਡਿੱਗਣ ਲੱਗ ਪੈਂਦੇ ਨੇ। ਸਹਿਮਾ ਜੀ, ਤੁਸੀਂ ਪੁਰਾਣੀ ਔਰਤਾਂ ਨੂੰ ਵੇਖਿਆ ਹੋਵੇਗਾ ਕਿ ਉਹਨਾਂ ਦੇ ਵਾਲ ਕਿੱਡੇ ਸੋਹਣੇ ਹੁੰਦੇ ਸਨ।
1: ਬਿਲਕੁਲ
2: ਇਹ ਇਹਦੀ ਵਜ੍ਹਾ ਇਹ ਵੇ ਕਿ ਪੁਰਾਣੇ ਲੋਕੀ ਤੇਲ ਲਾਉਂਦੇ ਸਨ, ਵਾਲਾਂ ਨੂੰ ਬੇਸਣ, ਦਹੀਂ ਤੇ ਲੱਸੀ ਨਾਲ ਧੋਂਦੇ ਸਨ, ਉਹ ਔਲੇ ਰੇਠੇ ਤੇ ਸਿੱਕਾਕਾਈ ਨਾਲ ਵੀ ਵਾਲ ਧੋਂਦੇ ਸਨ। ਸਾਡੇ ਮੈਂ ਆਪਣੀ ਵਾਲਦਾ ਨੂੰ ਖੁਦ ਦੇਖਿਆ ਸਹਿਮਾ ਜੀ, ਛੋਟੇ ਹੁੰਦਿਆਂ ਕਿ ਵਾਲਦਾ ਸਾਹਿਬਾ ਜਿਹੜੀ ਹੈ ਨਾ ਉਹ ਦਹੀਂ ਦੇ ਨਾਲ ਆਪਣੇ ਵਾਲ ਧੋਂਦੀਆਂ ਹੁੰਦੀਆਂ ਸਨ, ਲੇਕਿਨ ਹੁਣ ਤੇ ਜ਼ਮਾਨਾ ਹੀ ਮਾਡਰਨ ਹੋ ਗਿਆ ਨਾ, ਕੁੜੀਆਂ ਵਾਲਾਂ ਨੂੰ ਸੁਕਾ ਕੇ ਰੱਖਦੀਆਂ ਨੇ ਜਿਹਦੀ ਵਜ੍ਹਾ ਨਾਲ ਵਾਲਾਂ ਦਾ ਸੱਤਿਆਨਾਸ਼ ਹੋ ਜਾਂਦਾ ਹੈ।
1: ਬਿਲਕੁਲ
2: ਸਹਿਮਾ ਜੀ, ਮੈਂ ਸਾਰੀਆਂ ਭੈਣਾਂ ਨੂੰ ਇਹ ਵੀ ਮਸ਼ਵਰਾ ਦਿਆਂਗਾ ਕਿ ਉਹ ਵਾਲਾਂ ਤੇ ਜੜੀ ਬੂਟੀਆਂ ਦਾ ਤੇਲ ਲਾਉਣ ਤੇ ਫਿਰ ਵੇਖਣ ਕਿ ਵਾਲ ਕਿੰਨੇ ਸੋਹਣੇ ਹੋ ਜਾਣਗੇ। ਇਹ ਸਾਰਾ ਅਸੀਂ ਇੱਕ ਤੇਲ ਬਣਾਇਆ ਜੀ, ਹਲੜ ਬੇੜੇ ਆਮਲੇ ਤੇ ਸਿੱਕਾਕਾਈ ਨਾਲ, ਤੇ ਇਹ ਤੇਲ ਮੇਰਾ ਬਹੁਤ ਹੀ ਪੁਰਾਣਾ, ਬੜਾ ਸਮੂਦਾ ਤੇ ਜ਼ਬਰਦਸਤ ਨੁਸਖਾ ਹੈ ਜਿਹੜਾ ਵਾਲਾਂ ਨੂੰ ਮੁਲਾਇਮ, ਨਰਮ ਤੇ ਸਿਲਕੀ ਤੇ ਗਣਾਉਣਾ ਕਰ ਦਿੰਦਾ ਹੈ ਤੇ ਸਿਕਰੀ ਵੀ ਮੁੱਕ ਜਾਂਦੀ ਹੈ। ਸਹਿਮਾ ਜੀ, ਇਹ ਤੇਲ ਦਵਾਖਾਨੇ ਤੇ ਦਸਿਆਬ ਹੈ, ਤੁਸੀਂ ਵੀ ਇੱਕ ਸ਼ੀਸ਼ੀ ਵਰਤ ਕੇ ਵੇਖੋ ਤੇ ਦੂਜੀਆਂ ਭੈਣਾਂ ਵੀ ਜ਼ਰੂਰ ਵਰਤਣ।
1: ਵਾਹ ਸੁਲੇਮਾਨ ਸਾਹਿਬ, ਤੁਸੀਂ ਤੇ ਮੇਰਾ ਮਸਲਾ ਹੀ ਹੱਲ ਕਰ ਦਿੱਤਾ। ਮੈਨੂੰ ਤੇ ਬੜੀ ਟੈਨਸ਼ਨ ਸੀ। ਜੀ ਭੈਣ ਜੀ, ਮੈਂ ਤੇ ਬੇਫਿਕਰ ਹੋ ਗਈ ਹਾਂ। ਤੁਸੀਂ ਵੀ ਬੇਫਿਕਰ ਹੋ ਕੇ ਇਹੀ ਤੇਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਨੂੰ ਤੇ ਮੈਨੂੰ ਬਹੁਤ ਹੀ ਫਾਇਦਾ ਹੋਏਗਾ। ਸੁਲੇਮਾਨ ਸਾਹਿਬ, ਮੈਂ ਤੇ ਪ੍ਰੋਗਰਾਮ ਦੀ ਮੇਜ਼ਬਾਨ ਹਾਂ ਨਾ, ਮੈਂ ਤੁਹਾਨੂੰ ਪੈਸੇ ਨਹੀਂ ਦੇਣੇ।
2: ਸਰਮਾ ਜੀ, ਤੁਸੀਂ ਦੂਜੀਆਂ ਦਵਾਈਆਂ ਦੇ ਕਦੋਂ ਪੈਸੇ ਦਿੰਦੇ ਹੋ ਜਿਹੜੇ ਹੁਣ ਤੁਸੀਂ ਦੇਣੇ ਨੇ?
1: ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਦਵਾਈਆਂ ਦਿੰਦੇ ਹੋ। ਵੈਸੇ ਰੱਬ ਦੀ ਮਿਹਰਬਾਨੀ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਵੀ ਪੜ੍ਹ ਲਵਾਂ? ਮੇਰਾ ਕੀ ਹੈ, ਮੈਂ ਤੇ ਗੱਲਾਂ ਹੀ ਕਰਦੀ ਜਾਵਾਂਗੀ, ਪਰ ਸਾਡੇ ਭੈਣ ਭਰਾ ਨਾਰਾਜ਼ ਹੋ ਜਾਣਗੇ।
2: ਜੀ ਜੀ
1: ਸੁਲੇਮਾਨ ਸਾਹਿਬ, ਈਮੇਲ ਬਰਾ ਰਿਜ਼ਵੀ ਹੋਰਾਂ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ ਤੇ ਹੁਣ ਸਿਰ ਵਿੱਚ ਦਰਦ ਬਹੁਤ ਹੁੰਦਾ ਹੈ।
2: ਜੀ ਜੀ
1: ਗੋਲੀਆਂ ਤੇ ਲੈ ਰਹੇ ਨੇ ਪਰ ਫੇਰ ਵੀ ਬਲੱਡ ਪ੍ਰੈਸ਼ਰ ਵੱਧਦਾ ਜਾ ਰਿਹਾ ਹੈ। ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਆਰਾਮ ਆ ਜਾਵੇ।
2: ਇਬਰਾਰ ਭਾਈ, ਅਸਲ ਦਵਾਈ ਤੇ ਉਹ ਹੁੰਦੀ ਹੈ ਜਿਹੜੀ ਨੁਸਖੇ ਦੇ ਮੁਤਾਬਕ ਤਿਆਰ ਕੀਤੀ ਜਾਵੇ। ਬਹਰਹਾਲ, ਤੁਸੀਂ ਆਪਣੀ ਵਾਲਦਾ ਨੂੰ ਤ੍ਰਿਫਲੇ ਦਾ ਪਾਣੀ ਸੁਬਾਹ ਨਹਾਰ ਨੂੰ ਜ਼ਰੂਰ ਪਿਆਇਆ ਕਰੋ, ਇਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਹੈ। ਪਰ ਮੈਂ ਤਾਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਆਪਣੀ ਵਾਲਦਾ ਸਾਹਿਬਾ ਨੂੰ ਮਤਲਬ 'ਤੇ ਲਿਆਓ ਤਾਂ ਕਿ ਮੁਕੰਮਲ ਚੈੱਕਅਪ ਹੋ ਜਾਵੇ ਅਤੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ। ਵੈਸੇ ਭਾਈ ਜੀ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮਤਲਬ ਟੀਕੇ ਇਲਾਜ ਕਰਾਉਣਾ ਚਾਹੀਦਾ ਹੈ, ਰੱਬ ਕਰਮ ਕਰੇਗਾ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ ਦੇ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ।
1: ਜੀ ਬਰਾਰ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਤੁਸੀਂ ਇਸ ਮਸ਼ਵਰੇ ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਅਨਵਾਰ ਖਾਨ ਸਾਹਿਬ ਦੀ ਹੈ।
2: ਜੀ ਜੀ
1: ਸੁਲੇਮਾਨ ਸਾਹਿਬ, ਇਹਨਾਂ ਨੂੰ ਸ਼ੂਗਰ ਦੀ ਤਕਲੀਫ ਹੈ, ਕਹਿੰਦੇ ਨੇ ਕਿ ਸ਼ੂਗਰ ਦੀ ਵਜ੍ਹਾ ਨਾਲ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ ਜਿਹੜੀ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋਈ। ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੇਰੀ ਕਮਜ਼ੋਰੀ ਦੂਰ ਹੋ ਜਾਵੇ।
2: ਅਨਵਾਰ ਭਾਈ, ਮੈਂ ਇੱਕ ਵਾਰੀ ਨਹੀਂ ਬਲਕਿ ਬੜੀ ਵਾਰੀ ਇਹ ਗੱਲ ਦੱਸੀ ਹੈ ਕਿ ਅਸਾਬੀ ਕਮਜ਼ੋਰੀ ਭਾਵੇਂ ਸ਼ੂਗਰ ਨਾਲ ਹੋਵੇ ਜਾਂ ਬਲੱਡ ਪ੍ਰੈਸ਼ਰ ਨਾਲ, ਇਹ ਕਮਜ਼ੋਰੀ ਬਿਲਕੁਲ ਦੂਰ ਹੋ ਜਾਂਦੀ ਹੈ। ਪਰ ਸ਼ਰਤ ਇਹ ਵੇ ਕਿ ਹਕੀਮ ਸਿਆਣਾ ਹੋਵੇ ਜਿਹੜਾ ਇਹੋ ਜਿਹੀ ਕਮਜ਼ੋਰੀ ਲਈ ਚੰਗੀ ਜਿਹੀ ਦਵਾਈ ਬਣਾ ਸਕੇ। ਅਤੇ ਦੂਜੀ ਗੱਲ ਇਹ ਵੇ ਕਿ ਮਰੀਜ਼ ਥੋੜ੍ਹਾ ਟੀਕੇ ਇਲਾਜ ਕਰਵਾਵੇ, ਇਹ ਚੀਜ਼ਾਂ ਹੋਣ ਤਾਂ ਮਰੀਜ਼ ਦੀ ਤਾਕਤ ਵਾਪਸ ਆ ਸਕਦੀ ਹੈ। ਮੇਰੇ ਭਾਈ, ਤੁਸੀਂ ਬੇਫਿਕਰ ਹੋ ਜਾਓ, ਬਸ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਕਿ ਤੁਹਾਡੇ ਜਿਸਮ ਵਿੱਚ ਨਵੀਂ ਤਾਕਤ ਅਤੇ ਨਵੀਂ ਚੁਸਤੀ ਫੁਰਤੀ ਆ ਜਾਵੇਗੀ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਮਜ਼ੇ ਲੁੱਟੋਗੇ। ਭਾਈ ਜੀ, ਇੱਕ ਗੱਲ ਹੋਰ ਯਾਦ ਰੱਖੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਤਾਕਤ ਦੀਆਂ ਦਵਾਈਆਂ ਗੁਰਦੇ ਅਤੇ ਜਿਗਰ ਨੂੰ ਬਹੁਤ ਨੁਕਸਾਨ ਦਿੰਦੀਆਂ ਨੇ। ਐਸੇ ਤੁਸੀਂ ਇਹੋ ਜਿਹੀ ਕੋਈ ਦਵਾਈ ਇਸਤੇਮਾਲ ਨਾ ਕਰੋ, ਨਹੀਂ ਤਾਂ ਤੁਹਾਨੂੰ ਜ਼ਿਆਦਾ ਮੁਸ਼ਕਲ ਹੋ ਜਾਵੇਗੀ।
1: ਜੀ ਅਨਵਾਰ ਭਾਈ, ਤੁਹਾਨੂੰ ਤੁਹਾਡੀ ਚਿੱਠੀ ਦਾ ਜਵਾਬ ਮਿਲ ਗਿਆ। ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਰਾਮ ਆ ਜਾਵੇ। ਸੁਲੇਮਾਨ ਸਾਹਿਬ, ਈਮੇਲਸ ਅਤੇ SMS ਜੇ ਵੀ ਬਾਕੀ ਨੇ, ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਦਿਲ ਤਾਂ ਕਰਦਾ ਹੈ ਕਿ ਗੱਲਾਂ ਕਰਦੇ ਰਹੀਏ ਪਰ ਮਜਬੂਰੀ ਹੈ।
2: ਸਹਿਮਾ ਜੀ, ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਦਾ ਜ਼ਰਾ ਟਾਈਮ ਵਧਾਉਣਾ ਹੀ ਪਵੇਗਾ। ਮੈਨੂੰ ਪਤਾ ਕਿ ਤੁਸੀਂ ਤੇ 4 ਘੰਟੇ ਦਾ ਵੀ ਪ੍ਰੋਗਰਾਮ ਕਰ ਸਕਦੇ ਹੋ।
1: ਹਾਂ ਜੀ, ਮੈਂ ਇੱਕ ਮਚਾਉਂਦੀ ਹਾਂ, ਤੁਸੀਂ ਤੇ ਮੈਨੂੰ ਬੋਲਣ ਵੀ ਨਹੀਂ ਦਿੰਦੇ। ਬਹਰਹਾਲ ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਤੇ ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਮੈਂ ਸਾਮੀਨ ਕੋਲ ਇਜਾਜ਼ਤ ਦੇਣਾ ਚਾਹੁੰਦਾ ਤੇ ਰੱਬ ਰੱਖਾ।
1: ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
0: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਸੋਹਣੇ ਭੈਣ ਭਰਾ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: There's music and then there's magic, one above and